ਲਈ ਲਾਉਟ ਵਟ ਆਊਟ ਸਖਸ ਹੋ ਗਿਆ ਮੈਂ ਆਪਣੀ ਲਾਉਟ ਚਾਹ ਕੇ ਨਾ ਨਾ ਭੂਮੀ ਤੇ ਵਲੇ ਪੈਨਿਕ ਪਟਾ ਸਿਲੇ ਲੇ ਗਿਆ ਨਾ ਆਪ ਲੋਗਨ ਤਮਾਨ ਕੀ ਵਲੰਗ ਮੇ ਅੰਮਾ ਕੇ ਚੰਗ ਮੇ ਨੀ ਤਸੰਗ ਨਾ ਤਮਾ ਲੋ ਤਲੋ ਤੁੰਗ ਸੁਲਾ ਮੀ ਚੀ ਤੁਸਾ ਯਕ ਸਮਿੰ